0: ਤਰਕੀਬ ਨਾ ਵਾਰਿਆਂ ਜੇ ਕੀ ਹੁਜੇਮ ਦੇ ਵਰੀ ਕੀ ਨ ਪਚਾਰਿਆਂ ਜੇ ਕੀ ਹੁਜੇਮ ਦੇ ਵਰੀ ਕੀ ਨ ਪਚਾਰਿਆਂ ਦਿਲ ਮੇ ਹਮੇਸ਼ਾ ਸ਼ਾਲ ਰਹੇ ਦੇਸ਼ ਜੀ ਲਗਨ ਦਿਲ ਮੇ ਹਮੇਸ਼ਾ ਸ਼ਾਲ ਰਹੇ ਦੇਸ਼ ਜੀ ਲਗਨ ਹੀ ਮੁੰਹਜੋ ਵਤਨ ਮੁੰਹਜੋ ਵਤਨ ਮੁੰਹਜੋ ਵਤਨ। ਦੂਸਰਾ ਅੰਦਰਾ ਹੈ ਜੇ ਚਾਹ ਅਥਮ ਕਾਤ ਵਤਨ ਸ਼ਾਦ ਦਿਸਾਂ ਮਾਂ ਜੇ ਚਾਹ ਅਥਮ ਕਾਤ ਵਤਨ ਸ਼ਾਦ ਦਿਸਾਂ ਮਾਂ ਆਜ਼ਾਦ ਦਿਸਾਂ ਮਾਂ ਸਦਾ ਆਬਾਦ ਦਿਸਾਂ ਮਾਂ ਆਜ਼ਾਦ ਦਿਸਾਂ ਮਾਂ ਸਦਾ ਆਬਾਦ ਦਿਸਾਂ ਮਾਂ ਮਸਤੀਅ ਇਨਹੀਅ ਮੀਂਹ ਆਹੇ ਦੁਖਾਇਲ ਜੀ ਦਿਲ ਮਗਨ ਮਸਤੀਅ ਇਨਹੀਅ ਮੀਂਹ ਆਹੇ ਦੁਖਾਇਲ ਜੀ ਦਿਲ ਮਗਨ ਹੀ ਮੁੰਹਜੋ ਵਤਨ ਮੁੰਹਜੋ ਵਤਨ ਮੁੰਹਜੋ ਵਤਨ ਮਿਸਰੀਅ ਖਾਂ ਮਿਠੇਰੋ ਮਾਖੀਅ ਖਾਂ ਮਿਠੇਰੋ ਹੀ ਮੁੰਹਜੋ ਵਤਨ ਮੁੰਹਜੋ ਵਤਨ ਮੁੰਹਜੋ ਵਤਨ।
1: ਅਬ ਸ਼੍ਰੀ ਕਾਨੂੰ ਘੋਸ਼ ਇਸ ਗੀਤ ਕੀ ਧੁਨ ਤੁਮਕੋ ਸਿਖਾਏਂਗੇ।
2: ਪਿਆਰੇ ਬੱਚੋ, ਇਹ ਗੀਤ ਮੈਂ ਔਰ ਮੇਰੇ ਸਾਥੀ ਸ਼੍ਰੀ ਫਾਰੂਕ ਪਹਿਲੇ ਗਾ ਕਰ ਸੁਣਾਏਂਗੇ, ਤੁਮ ਸਭ ਉਸੀ ਧੁਨ ਮੇ ਗਾਓਗੇ। ਅਬ ਸੁਣੋ, 1 2 1 2 3।